0: مشکتن نے دولار کرین خلے تیتے نارو دھر کر لگو ہمن اگوائے والا با یاد آباد ہو لبل
1: ایچن نوئی ایچن لے گی والا گا اسی ریبتل بے بول مجلو اسی روگوائے والا با چھو دھر رہ گے جو جرل لے سو
0: اللن نو دھے دن اسی بے بوش مجلو ہو لے
1: ਸੋ ਸੋ ਸਿੰਘ ਨਰ ਨਾ ਤਾਂ ਸਿੰਘ ਦੇ ਛਾਉ ਮੈਂ ਨੂੰ
0: ਹਾਲੇਗਾ ਤੂੰ ਰੇ ਥਾ ਧਰਕ ਲੈ ਸੋ
1: ਪਰੀ ਵੀ ਹਲੋ ਆਲਮ ਬੁਕ ਦੇ ਰਹੇ ਨੇ ਜੇ ਅਦੋਂ ਬਰ ਲੈ ਸੋ
0: ਕੁਝ ਬੇਚਮ ਚਹੀ ਨਗ ਲਵਰ ਹਲੇ ਦਵਰ ਨੇ
1: ਤੁਮੋ ਹਨ ਯਾਰ ਸੰਦਰ ਵਾਲ ਵਤਰ ਲੋ ਗੋ ਉਮ ਛੰਗ ਫੰਗ ਜੋ ਆ ਸੰਦਲ ਅੰਦਰ ਦੇ ਬੁੜੀ ਨੋਂ ਦਿੰਦਨ ਹੁਰੇ ਦਿਰਲਾ